0: ਧਾਈ ਸ਼ਾਮ ਰੋਕ ਲਈ ਰੋਕ ਲਈ ਰੋਕ ਲਈ ਧਾਈ ਸ਼ਾਮ ਰੋਕ ਲਈ ਔਚਕ ਮੁੱਖ ਚੂਮ ਲਈ ਮੁੱਖ ਚੂਮ ਲਈ ਮੁੱਖ ਚੂਮ ਲਈ ਸਰ ਸੇ ਮੋਰੀ ਚੁਨਰੀ ਗਈ ਗਈ ਗਈ ਸਰ
1: O le chati zung chu hindi lahun kan mana koi mera dil me he filhal le devdas ti filma an la te manga hun kan man ho thei te chu nia akashwani aizol atanga puan chua ani he hi akashwani aizol ani nirtling hun kan lo thleng le ta a he huna hian lalmon puya pachuaw le si lian tuang pui te zai kan ngai thla anga kan hun bul tran na turin si lian tuang puin idon lovem ni ti hla asakilo ngai thla hawang u